ਦਿੱਲੀ ਨੂੰ ਲੱਗੇ ਬੰਬੇ ਦੇ ਪੰਜਾਬ ਵੀ ਜਜਮੈਂਟ ਮੇਰੀ ਗਲੀ ਤੇ ਤੇਰੀ ਗਲੀ ਵੀ ਇੱਥੇ ਸਰਕਾਰ

ਤੇ ਸੌਖਾ ਨਹੀਂ ਉਹ ਜੀਣਾ ਤਾਈ ਔਖਾ ਕੁੱਟ ਪੀਣਾ ਔਖੇ ਔਖੇ ਵੇਲੇ ਮੌਕੇ ਗੱਲ ਲੱਗਣ ਤੇ ਚੰਗੇ ਕਿੰਨੇ ਲੋਕੀ ਇੱਥੇ ਖੁਦ ਦਿਨੇ ਖੱਡਾ ਆਪਣੇ ਲਈ ਆਪਣੇ ਨਹੀਂ ਸਹੀ ਇੱਥੇ ਕੱਪੜੇ ਲਈ ਮਿਲਦੇ ਨੇ ਨਸ਼ਾ ਹੁਣ ਕਈ ਇੱਥੇ ਫੜ ਲੈ ਕਈ ਪਤਾ ਵੇ।

ਤੇਰਾ ਦਿਮਾਗ ਕਿਉਂ ਤਿਆਰ ਹੋ ਕੇ ਜਾਵੇ ਬਾਹਰ ਆਵਾਮ ਦੀ ਆਵਾਜ਼ ਕਿਉਂ ਦਬਾਵੇ ਸਾਰੇ ਕਾਰ ਮੇਰੇ ਦੇਸ਼ ਦਾ ਦਿਮਾਗ ਕਿਉਂ।